ਧਾਰਕ ਹੈ। ਜੇ ਆਪਾਂ ਕੋਈ ਉਰਵਰਕ ਦੇਵਾਂ ਤਾਂ ਬੇ ਕੇ ਪਾਣੀ ਸਾਗੇ ਬਹਿ ਕੇ ਜ਼ਿਆਦਾ ਬਰਬਾਦ ਨਾ ਹੋਏ ਔਰ ਮਾਟੀ ਪਾਣੀ ਸੋਖ ਲਏ, ਤਾਂ ਉਹ ਵੀ ਆਪਾਂ ਨੇ ਇੱਕ ਫਾਇਦਾ ਹੋਏ। ਦੂਸਰਾ ਫਾਇਦਾ ਉਹ ਹੈ ਕਿ ਮਾਟੀ ਕੀ ਆਪਣੀ ਬਣਾਵਟ ਹੈ, ਵਿੰਗੀ ਭੌਤਿਕ ਸੰਰਚਨਾ ਵੀ ਮੈਂ ਸੁਧਾਰ ਕਰੇ। ਜੀਆਂ ਜਿੱਕੀ ਮਾਟੀ ਮੰਨ ਲਓ ਜ਼ਿਆਦਾ ਕਾਰਬਨ, ਜੈਵਿਕ ਕਾਰਬਨ ਹੋਵੇਗਾ, ਬਾ ਮਾਟੀ ਕੀ ਹੈ ਭੁਰਭੁਰੀ ਹੋਵੇਗੀ। ਔਰ ਮਾਟੀ ਦਾ ਕਣ ਆਪਸ ਮੈਂ ਬੰਧ ਗਏ ਰਹੇਗਾ, ਔਰ ਛੋਟਾ ਛੋਟਾ ਦਾਣਾ ਦਾ ਟੁਕੜਾ ਬਣ ਜਾਏਗਾ। ਇਸ਼ੂ ਆਪਣੀ ਇੱਕ ਤੋਂ ਕੀ ਹੈ ਮਾਟੀ ਦੀ ਕੀ ਖੇਤ ਕੀ ਹੈ, ਬਾ ਮੰਨ ਲਿਓ ਸਖਤ ਕੋਨੀ ਹੋਏ, ਕਰੜੀ ਕੋਨ ਪੜੇ, ਔਰ ਸਾਗੇ ਸਾਗੇ ਕੀ ਅੱਜ ਕੀ ਆਪਣੀ ਫਸਲ ਹੈ, ਵਿੰਗ ਜ ਕੀ ਪੌਦੇ ਕੀ ਜੜ੍ਹਾਂ ਹੈ ਬੇ ਗਹਿਰਾਈ ਤੱਕ ਜਾਵੇਗੀ, ਔਰ ਚਾਰੂ ਮੇਰ ਫੈਲੇਗੀ ਬੋਲੀ। ਜਿਸ਼ੂ ਆਪਣਾ ਜੋ ਪੌਦਾ ਹੈ ਬੋ ਹਰਿਓ ਬਰੋ ਰਹੇਗਾ, ਔਰ ਬਿਨੈ ਪੂਰੀ ਮਾਤਰਾ ਮੰਜ ਕਾ ਪੋਸ਼ਕ ਤੱਤਵ ਮਿਲਤਾ ਰਹੇਗਾ, ਸਾਗੇ ਫਸਲ ਮੈਂ ਲੰਬੇ ਟਾਈਮ ਤੇ ਕੀ ਸੋਕੋ ਵੀ ਕੋਨੀ ਆਵੇ। ਤੀਸਰਾ ਫਾਇਦਾ ਉਹ ਕਿਸਾਨ ਬਾਈਓ ਕਿ ਇਸ਼ੂ ਜ ਕੀ ਜਲ ਦਾਨ ਕੀ ਸ਼ਮਤਾ ਹੈ ਮਾਟੀ ਕੀ ਬਾ ਵੱਡੇ। ਕਈ ਖੇਤਾਂ ਮੈਂ ਆਪਾਂ ਦੇਖਾਂ ਪਾਣੀ ਕਿਤੋਂ ਹੀ ਲਗਾ ਦਿਆਂ ਤੋਂ ਵੀ ਕੀ ਹੈ ਦੂਸਰੇ ਤੀਸਰੇ ਦਿਨ ਸੋਸ ਜੇ ਜਾਂ ਖਤਮ ਹੋ ਜਾਏ, ਔਰ ਕਈ ਖੇਤ ਮੈਂ ਇੱਕ ਵਾਰ ਪਾਣੀ ਲਗਾ ਦਿਆਂ ਤੋਂ ਮਹੀਨੇ ਮਹੀਨੇ ਤਾਈਂ ਪਾਣੀ ਦੇਣ ਦੀ ਜ਼ਰੂਰਤ ਕੋਨ ਪੜੇ। ਤੋ ਆ ਵੀ ਮੈਂ ਜੈਵਿਕ ਕਾਰਬਨ ਹੈ ਵਿੰਗੀ ਬਾਤ ਨੂੰ ਸਿੱਧ ਹੋਵੇ, ਔਰ ਜੈਵਿਕ ਕਾਰਬਨ ਛੂੰਕਿ ਆਪਣੀ ਮਾਟੀ ਇੱਕ ਸਪੰਜਗੀ ਤਰੀਆਂ ਕੰਮ ਕਰਨ ਲੱਗ ਜਾਏ, ਔਰ ਆਪਣੇ ਵਜ਼ਨ ਛੂੰਕੇ ਹੀ ਗੁਣਾ ਪਾਣੀ ਜ਼ਿਆਦਾ ਸੋਖ ਲਿਆ, ਔਰ ਸੋਖ ਕੇ ਰੱਖ ਹੈ, ਔਰ ਬਾਅਦ ਮੈਂ ਬੂਟਾ ਕੀ ਧੀਰੇ ਧੀਰੇ ਵਨ ਲੈਣ ਤਾਰੇ, ਔਰ ਆਪਣੀ ਫਸਲ ਮੈਂ ਸੋਕੋ ਕੋ ਨਹੀਂ ਆਵੇ ਲੰਬੇ ਟਾਈਮ ਤਾਈਂ, ਜੇ ਫਸਲ ਹੈ ਆਪਣੀ ਸੁੱਕੇ ਦੀ ਸਥਿਤੀ ਨੇ ਝੇਲ ਸਕੇ, ਕਿਉਂਕਿ ਸ਼ਬਾਣ ਜਕਾਵੇ ਬੈਠੇ ਕੀ ਹੈ ਨੰਬੀ ਨਮੀ ਜੀ ਹੈ ਲੰਬੇ ਟਾਈਮ ਤਾਈਂ ਬਣੀ ਰਹੇ। ਔਰ ਜਕਾ ਆਪਣੀ ਮਿੱਤਰ ਕੀਟ ਹੈ, ਕੇਂਚੂਆ ਹੈ, ਔਰ ਵੀ ਜਕਾ ਫੰਗਸ ਹੈ ਵਾਂਗ, ਉਹ ਜੋ ਜੈਵਿਕ ਕਾਰਬਨ ਹੈ ਉਹ ਭੋਜਨ ਹੈ। ਤੋ ਜਠੇ ਮੰਨ ਲਓ ਜ਼ਿਆਦਾ ਹੋਵੇਗਾ ਜੈਵਿਕ ਕਾਰਬਨ, ਤੋ ਬੈਠੇ ਕੀ ਹੈ ਕੇਂਚੂਆ ਜੋ ਕਿਸਾਨ ਕੋ ਮਿੱਤਰ ਹੈ ਵਾਂਗੀ ਸੰਖਿਆ ਵੱਡੇਗੀ। ਦੂਸਰਾ ਜਕਾ ਫੰਗਸ ਹੈ ਵਾਂਗੀ ਸੰਖਿਆ ਵੱਡੇਗੀ, ਤੋ ਇਸ ਆਪਣੀ ਜੱਕੀ ਮਿੱਟੀ ਹੈ ਵਾ ਉਪਜਾਈ ਬਣੀ ਰਹੇਗੀ, ਔਰ ਸਾਗੇ ਹਵਾਦਾਰ ਵੀ ਬਣੀ ਰਹੇਗੀ, ਕਿਉਂਕਿ ਜਕਾ ਇਹ ਜੀਵ ਹੈ ਇਹ ਮਾਟੀ ਕੇ ਅੰਦਰ ਨੂੰ ਥੋਤੀ ਕਰਕੇ ਰੱਖ ਹੈ, ਤੋ ਜੜ੍ਹਾਂ ਨੇ ਕੀ ਹੈ ਹਵਾ ਵੀ ਮਿਲਤੀ ਰਹੇ, ਤੋ ਉਹ ਵੀ ਆਪਾਂ ਨੇ ਇੱਕ ਫਾਇਦਾ ਹੋਇਆ। ਸਾਗੇ ਸਾਗੇ ਇਸ਼ੂ ਕੀ ਹੈ ਜੋ ਆਪਣੋ ਪਰਿਆਵਰਣ ਕੋ ਸੰਤੁਲਨ ਹੈ, ਔਰ ਜਲਵਾਯੂ ਜੋ ਪਰਿਵਰਤਨ ਹੋਣ ਲੱਗ ਰਿਹਾ ਇਸ਼ੂ ਬਚਾ ਹੋਵੇ, ਕਿਉਂਕਿ ਜਕਾ ਜੈਵਿਕ ਕਾਰਬਨ ਹੋਵੇ ਇਹ ਵਾਯੂਮੰਡਲ ਛੂੰ ਕਾਰਬਨ ਡਾਈਆਕਸ ਨੇ ਸੋਖ ਕੇ ਆਪ ਦੇ ਅੰਦਰ ਜੈਵਿਕ ਕਾਰਬਨ ਗਰੂਪ ਮੈਂ ਜਮ੍ਹਾਂ ਕਰ ਲਿਆ। ਇਸ਼ੂ ਜ ਕੀ ਜਿਵੇਂ ਆਪਣੇ ਅੱਜ ਕੱਲ੍ਹ ਇੱਕ ਸਮੱਸਿਆ ਆਉਣ ਲੱਗ ਰਹੀ ਹੈ ਵੀ ਪੂਰੀ ਦੁਨੀਆ ਕੋ ਤਾਪਮਾਨ ਵਧਣ ਲੱਗ ਰਿਹਾ ਹੈ, ਗਲੋਬਲ ਵਾਰਮਿੰਗ ਹੋਣ ਲੱਗ ਰਹੀ ਹੈ, ਜਲਵਾਯੂ ਪਰਿਵਰਤਨ ਹੋਣ ਲੱਗ ਰਿਹਾ ਹੈ, ਤੋ ਇਹ ਮੈਂ ਕਮੀ ਆਵੇ। ਔਰ ਇਸ਼ੂ ਕੀ ਅੱਜ ਕੀ ਰੋਗ ਪ੍ਰਤੀਰੋਧਕ ਸ਼ਮਤਾ ਹੈ ਮਹਿੰਗੀ ਵੀ ਬੜੋਤਰੀ ਹੋਵੇ, ਕਿਉਂਕਿ ਜਦੋਂ ਮਾਟੀ ਮੈਂ ਜੈਵਿਕ ਕਾਰਬਨ ਭਰਪੂਰ ਹੋਵੇਗਾ, ਤਾਂ ਬੈਠਾ ਟ੍ਰਾਈਕੋਡਰਮਾ ਜਿਸਾ ਕਈ ਮਿੱਤਰ ਫੰਗਸ ਹੈ ਬੈਕਟੀਰੀਆ ਵਿਆਪੀ ਆਪਣ ਪੁੱਜੇਗਾ, ਔਰ ਬਹਿ ਕੇ ਆਪਣੀ ਫਸਲ ਦੀ ਸੁਰੱਖਿਆ ਵੀ ਕਰੇਗਾ, ਔਰ ਜਕਾ ਹਾਨੀਕਾਰਕ ਫੰਗਸ ਹੈ ਮਨ ਨਸ਼ਟ ਵੀ ਕਰੇਗਾ, ਔਰ ਹਾਨੀਕਾਰਕ ਜਾਂ ਕੀੜਾ ਹੈ ਬਿਲਟ ਰੋਗ ਹੈ ਉਖੇੜੋ ਹੈ ਜੜਗਲਨ ਹੈ ਆਂਗੀ ਸਮੱਸਿਆ ਵੀ ਪ੍ਰਾਕਿਰਤਿਕ ਰੂਪ ਛੁੱਕੇ ਧੀਰੇ ਧੀਰੇ ਖਤਮ ਹੋਣ ਲੱਗ ਜਾਏਗੀ। ਸਾਗੇ ਸਾਗੇ ਕੀ ਹੈ ਮਾਟੀ ਕੋ ਜੋ ਪੀ ਐੱਚ ਮਾਨ ਹੈ ਉਹ ਵੀ ਬਹੁਤ ਵਧੀਆ ਰਹੇਗਾ, ਕਿਉਂਕਿ ਅਮਲੀਏ ਔਰ ਛਾਰੀਏ ਜੋ ਕਿ ਮਾਟੀ ਹੈ ਆ ਕੀ ਹੈ ਜ਼ਿਆਦਾ ਅਮਲੀਏ ਵੀ ਨਹੀਂ ਹੋਣੀ ਚਾਹੀਏ ਔਰ ਛਾਰੀਏ ਵੀ ਨਹੀਂ ਹੋਣੀ ਚਾਹੀਏ, ਤੋ ਪੀ ਐੱਚ ਮਾਨ ਮੈਂ ਸੁਧਾਰ ਹੋ ਸੀ ਜਿੱਥੇ ਜੇ ਵੀ ਕਾਰਬਨ ਜ਼ਿਆਦਾ ਹੋ ਸੀ, ਬਟ ਕੀ ਹੈ ਆਪਣੇ ਆਪ ਅਮਲੀਏ ਔਰ ਛਾਰੀਏ ਜੋ ਕਿ ਮਿੱਟੀ ਹੈ ਮੈਂ ਸੁਧਾਰ ਹੋਣ ਲੱਗ ਜਾਏ, ਉਹ ਵੀ ਆਪਾਂ ਨੇ ਇੱਕ ਫਾਇਦਾ ਹੈ। ਸਾਗੇ ਸਾਗੇ ਕੀ ਹੈ ਸਾਨੂੰ ਮੋਟੋ ਫਾਇਦਾ ਕਿਸਾਨ ਬਾਈਓ ਕਿ ਆਪਣੀ ਜੋ ਕਿ ਲਾਗਤ ਹੈ ਜਿਵੇਂ ਖੇਤੀ ਪਰ ਅੱਜ ਕੱਲ੍ਹ ਦਿਨੋਂ ਦਿਨ ਕੀ ਹੈ ਲਾਗਤ ਵੱਧਦੀ ਜਾਣ ਲੱਗ ਰਹੀ ਹੈ, ਕਿਉਂਕਿ ਆਪਾਂ ਕੀ ਹੈ ਰਸਾਇਣਿਕ ਖਾਦ ਹੈ ਵਾਂਗੂ ਜ਼ਿਆਦਾ ਇਸਤੇਮਾਲ ਕਰਨ ਲੱਗ ਰਿਹਾ ਜਾਂ ਕੀ ਹੈ ਮਹਿੰਗੀ ਹੋਵੇ, ਅਤੇ ਜੇ ਆਪਾਂ ਜੈਵਿਕ ਖਾਰ ਜਕਾ ਪਦਾਰਥ ਵਾਂਗੂ ਜ਼ਿਆਦਾ ਇਸਤੇਮਾਲ ਕਰਾਂਗਾ, ਤੋ ਆਪਣੇ ਖੇਤ ਮੈਂ ਜਿਵੇਂ ਯੂਰੀਆ ਹੈ ਡੀ ਏ ਪੀ ਹੈ ਇਹ ਆਪਾਂ ਕੀ ਹੈ ਕਮ ਗੇਰਨੀ ਪੜ ਸੀ, ਆਪਾਂ ਜੇ ਕਿ ਯੂਰੀਆ ਡੀ ਏ ਪੀ ਖੇਤ ਮੈਂ ਗੇਰਾ ਵਾਂਗੂ ਜ਼ਿਆਦਾਤਰ ਹਿੱਸੋ ਕੀ ਹੈ ਕਿਸਾਨ ਬਾਈਓ ਹਵਾ ਮੈਂ ਉੱਡਜੇ ਔਰ ਸਾਗਾ ਆਪਾਂ ਪਾਣੀ ਲਗਾਵਾਂ ਵਿੰਗ ਸਾਗਾ ਕੀ ਹੈ ਭੇਜੀਏ, ਤੋ ਉਹ ਕਾਮ ਕੋਨੀ ਆਵੇ। ਜਿਹੜਾ ਜੈਵਿਕ ਕਾਰਬਨ ਜ਼ਿਆਦਾ ਹੋਵੇਗਾ ਤੋ ਕੀ ਹੈ ਉਰਵਰਕ ਪੂਰੀ ਤਰੀਆਂ ਕੰਮ ਮੈਂ ਆਵੇਗਾ, ਔਰ ਆਪਾਂ ਨੇ ਕੀ ਹੈ ਕਮ ਮਾਤਰਾ ਮੈਂ ਖਾਦ ਡਾਲਣੀ ਪੜਸੀ ਜਿਸ ਨੂੰ ਲਾਗਤ ਘਟੇਗੀ। ਸਾਗੇ ਸਾਗੇ ਕੀ ਹੈ ਮਾਟੀ ਕੋ ਕਟਾਵ ਜੋ ਕੋ ਹੋਣ ਲੱਗ ਰਿਹਾ ਹੈ ਉਹ ਵੀ ਰੁਕ ਹੈ, ਕਿਉਂਕਿ ਤੇਜ਼ ਹਵਾ ਹੋਵੇ ਬਰਸਾਤ ਦੇ ਕਾਰਨ

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਹਾਜ਼ਰ ਹਾਂ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿੱਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਅਤੇ ਪੰਜਾਬੀ ਗੀਤ ਵੀ ਸੁਣਵੇ ਸਾਂ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਵੇ ਸਾਂ। ਗੀਤ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਹੈ। ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।

ਗੀਤ ਤੁਸਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣਦੇ ਪਿਆ ਵੇ। ਤੇ ਹੁਣ ਪਹਿਲਾਂ ਗੱਲ ਕਰਿੰਦੇ ਹਾਂ ਸਾਫ਼ ਪਾਣੀ 'ਤੇ। ਜਿਹੜਾ ਪਾਣੀ ਅਸਾਂ ਪੀਂਦੇ ਹਾਂ ਉਹ ਸਾਫ਼ ਹੋਣਾ ਚਾਹੀਦਾ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਨਹੀਂ ਤਾਂ ਬਿਮਾਰੀਆਂ ਲੱਗ ਵੇ ਸਨ। ਪਰ ਇਸ ਪਾਣੀ ਨੂੰ ਸਾਫ਼ ਕਿੰਝ ਰੱਖੇ ਸਾਂ, ਇਹ ਅਸਾਂ ਤੁਹਾਨੂੰ ਦੱਸਦੇ ਹਾਂ। ਬਹੁਤ ਸੌਖਾ ਹੈ, ਸਭ ਤੋਂ ਪੁਰਾਣਾ ਤਰੀਕਾ ਹੈ ਕਿ ਪਾਣੀ ਨੂੰ ਉਬਾਲ ਕੇ ਪੀਵਣਾ, ਇਸ ਨਾਲ ਬੈਕਟੀਰੀਆ ਮਰ ਵੇਂਦੇ ਹਨ। ਆਰ ਓ, ਕੈਂਡਲ ਵਾਟਰ ਫਿਲਟਰ, ਵਾਟਰ ਪਿਓਰੀਫਾਇਰ ਘਰ ਵਿੱਚ ਜ਼ਰੂਰ ਲਾਵੋ ਤੇ ਇਨ੍ਹਾਂ ਨੂੰ ਸਾਫ਼ ਵੀ ਕਰਦੇ ਰਹੋ। ਇਨ੍ਹਾਂ ਮਸ਼ੀਨਾਂ ਨਾਲ ਗੰਦਗੀ, ਧੂੜ, ਰਸਾਇਣ, ਬੈਕਟੀਰੀਆ ਖਤਮ ਥੀਂਦੇ ਹਨ ਤੇ ਪਾਣੀ ਖਾਲਸ ਤੇ ਮਿੱਠੜਾ ਬਣਦਾ ਹੈ। ਗਰਾਵਾਂ ਵਿੱਚ ਖੂਹ ਦਾ ਪਾਣੀ ਵੀ ਸਾਫ਼ ਹੁੰਦਾ ਹੈ। ਜਿੱਥਾਂ ਹੀ ਪਾਣੀ ਨੂੰ ਸਾਫ਼ ਕਰਨ ਦਾ ਮਸ਼ੀਨੀ ਤਰੀਕਾ ਕਹਿਨੀ, ਉੱਥਾਂ ਕਲੋਰੀਨ ਗਿਣ ਕੇ ਲਿਆਵੋ ਤੇ ਪਾਣੀ ਨੂੰ ਇਹਦੇ ਨਾਲ ਸਾਫ਼ ਕਰੋ। 20 ਲੀਟਰ ਪਾਣੀ 'ਚ ਇੱਕ ਗੋਲੀ ਕਲੋਰੀਨ ਦੀ ਪਾ ਦੇਵੋ। ਪਰ ਇਹ ਪਾਣੀ ਤੁਸਾਂ ਅੱਧੇ ਘੰਟੇ ਬਾਅਦ ਪੀਵਣਾ ਹੈ। ਇਸ ਨਾਲ ਪਾਣੀ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂ ਮਰ ਵਾਂਝਦੇ ਹਨ। ਤੇ ਭੈਣੋ ਭਰਾਵੋ,

ਪਾਣੀ ਸਾਫ਼ ਪੀਵਣਾ ਹੈ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਹੈ। ਤੇ ਹੁਣ ਸੁਣੇਂਦੇ ਹਾਂ ਇੱਕ ਹਾਂ ਕੂ ਕੱਢ ਘਿੰਨਣ ਵਾਲਾ ਗੀਤ, ਆਵਾਜ਼ਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਹਨ।

ਅੱਜਕੱਲ ਸਾਈਬਰ ਫਰਾਡ ਬਹੁ ਵਧੇਂਦੇ ਪਏ ਹਨ। ਤੁਸੀਂ ਸੁਣਿਆ ਹੋ ਸੀ ਕਿ ਇਹਦੇ ਖਾਤੇ 'ਚੋਂ 40,000 ਰੁਪਈਏ ਨਿਕਲ ਗਏ। ਉਹਨਾਂ ਨੇ ਔਨਲਾਈਨ ਕੰਮ ਕਰਦੇ ਹੋਏ 2,00,000 ਰੁਪਈਏ ਗੁਆ ਗਿੱਦੇ। ਇੰਜ ਹਰ ਮਹੀਨੇ ਹਜ਼ਾਰਾਂ ਧੋਖੇ ਵਾਲੀਆਂ ਲੇਵਣ ਦੇਵਣ ਦੀਆਂ ਸ਼ਿਕਾਇਤਾਂ ਪਈਆਂ ਮਿਲਦੀਆਂ ਹਨ। ਤੁਹਾਡੇ ਕੋਲੋਂ ਵੀ ਇੰਜ ਦੇ ਫੋਨ ਆਉਂਦੇ ਹੋਣਗੇ ਕਿ ਤੁਹਾਨੂੰ ਇਨਾਮ ਦੇਵਦੇ ਪਏ ਹਾਂ। ਆਪਣੇ ਖਾਤਾ ਨੰਬਰ ਦੇ ਆਖਰੀ 4 ਨੰਬਰ ਦੱਸ ਦੇਵੋ। ਪੈਸੇ ਤੁਹਾਡੇ ਖਾਤੇ ਵਿੱਚ ਪੋ ਸਨ ਕੀ ਪੋ ਸਨ ਬਲਕਿ ਕੱਢ ਗਿੰਨੇ ਜਾ ਸਨ। ਆਨਲਾਈਨ ਲੈਵਣ ਦੇਵਣ ਦੇ ਧੋਖੇ ਬਹੁਤ ਹੀ ਗਏ ਹਨ। ਲੋਕਾਂ ਕੋ ਆਨਲਾਈਨ ਕੰਮ ਕਰਨਾ ਬਹੁ ਸੌਖਾ ਲਗਿੰਦਾ ਹੈ, ਪਰ ਇਸ ਨੂੰ ਬਹੁ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੈ। ਤੁਸਾਂ ਰੱਤਾ ਕੋ OTP ਦੱਸੇਂਦੇ ਨਹੀਂ ਕਿ ਤੁਹਾਡੇ ਖਾਤੇ ਦੀ ਸਾਰਾ ਜਾਣਕਾਰੀ ਉਹਨਾਂ ਤੀਕਣ ਪੁੱਜ ਵੈਂਦੀ ਹੈ ਤੇ ਤੁਹਾਡਾ ਨੁਕਸਾਨ ਥੀਆ ਹੀ ਥੀਆ। ਇਹ ਕਰਕੇ ਆਪਣਾ ਇੰਟਰਨੈਟ ਕਨੈਕਸ਼ਨ ਪਾਸਵਰਡ ਦੇ ਨਾਲ ਹਿਫਾਜ਼ਤ ਕਰਕੇ ਰੱਖੋ। ਦੂਈ ਗੱਲ, ਸਾਈਬਰ ਕੈਫੇ ਜਾਂ ਫ੍ਰੀ ਵਾਈਫਾਈ ਤੋਂ ਇੰਟਰਨੈਟ ਬੈਂਕਿੰਗ ਜਾਂ ਆਨਲਾਈਨ ਲੇਵਣ ਦੇਵਣ ਕਦਹਾ ਨਾ ਕਰੋ। ਧੋਖੇ ਤੋਂ ਬਚੋ ਤੇ ਕਿਉਂ ਨਾ ਹੁਣ ਇੱਕ ਗੀਤ ਸੁਣਾ ਵੰਜੇ। ਬਹੁ ਵਧੀਆ ਗੀਤ ਹੈ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਵਾਂ। ਗਾਵਣ ਵਾਲੇ ਹਨ ਨੁਸਰਤ ਫਤਿਹ ਅਲੀ ਖਾਨ ਤੇ ਉਹਨਾਂ ਦੇ ਸਾਥੀ।

ਗੀਤ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਤੁਸਾਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ, ਜਾਣੇ ਕਿ ਹਰੀ ਚਾਹ। ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਨੂੰ ਗ੍ਰੀਨ ਟੀ ਆਖਾ ਵੇਂਦੇ। ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਨੂੰ ਸਾਰਾ ਦੁਨੀਆ ਵਿੱਚ ਲੋਕ ਪੀਵਣ ਲੱਗ ਪਏ ਹਨ। ਗ੍ਰੀਨ ਟੀ ਪੀਵਣ ਨਾਲ ਬਹੁ ਬਿਮਾਰੀਆਂ ਠੀਕ ਥੀਂਦੀਆਂ ਹਨ। ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ, ਇਹ ਸਰੀਰ ਵਿੱਚ ਚਰਬੀ ਨੂੰ ਘੱਟ ਕਰੇਂਦੀ ਹੈ। ਦੂਜਾ, ਕੋਲੇਸਟ੍ਰੋਲ ਨੂੰ ਘੱਟ ਕਰਕੇ ਹਾਂ ਕੇ ਰੋਗਾਂ ਨੂੰ ਦੂਰ ਰੱਖੇਂਦੀ ਹੈ। ਤੀਜਾ, ਗ੍ਰੀਨ ਟੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਦੇ ਸੈਲਸ ਨੂੰ ਕਦਹਾਂ ਮਰਨ ਨਹੀਂ ਦਿੰਦੇ, ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ। ਆਰਥਰਾਈਟਿਸ ਦੇ ਜੋਖਿਮ ਨੂੰ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ। ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੂ ਹੱਡੀਆਂ ਨੂੰ ਮਜ਼ਬੂਤ ਬਣਨ 'ਚ ਮਦਦ ਕਰੇਂਦਾ ਹੈ। ਗ੍ਰੀਨ ਟੀ ਤੁਹਾਨੂੰ ਡਾਇਬਿਟੀਜ਼ ਵਿੱਚ ਸ਼ੂਗਰ ਲੈਵਲ ਨੂੰ ਸਹੀ ਰੱਖੇਂਦੀ ਹੈ। ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ। ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ। ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਵਣ ਦਿੰਦੀ। ਤੇ ਇੱਕ ਬਿਆ ਮਜ਼ੇਦਾਰ ਗੱਲ, ਗ੍ਰੀਨ ਟੀ ਤੁਹਾਨੂੰ ਬਹੁ ਸਮੇਂ ਤੀਕਣ ਜਵਾਨ ਬਣਾਉਂਦੀ ਹੈ। ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ, ਸਵਾਦੀ ਵੀ ਤੇ ਸਿਹਤ ਵੀ। ਤੇ ਹੁਣ ਵਾਲਾ ਗੀਤ ਦੀ ਵਾਰੀ ਹੈ। ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿੱਚ, ਚਸ ਖਿੰਨੋ।

ਇਹ ਹਈ ਲਾਜ ਸੱਚ ਦੇਵਾ ਦਾ ਗਾਇਆ ਕੀ। ਸੁਣਨਾ ਲਿਓ, ਗੈਸ ਦੀ ਬਚਤ ਕਰੇ ਸਾਂ, ਕੁਝ ਤਰੀਕੇ ਅਸਾਂ ਤੁਹਾ ਕੋ ਇੱਥੇ ਦੱਸੇਂਦੇ ਹਾਂ। ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਕੋ ਇਸਤੇਮਾਲ ਕਰੇ ਸਾਂ, ਇਸ ਨਾਲ ਗੈਸ ਦੀ ਬਚਤ ਹੁੰਦੀ ਹੈ। ਵਾਲਾ ਚੌੜੇ ਭਾਂਡਿਆਂ ਵਿੱਚ ਖਾਣਾ ਕਦਹਾ ਨਹੀਂ ਬਣਾਉਣਾ ਚਾਹੀਦਾ, ਇਸ ਨਾਲ ਗੈਸ ਬਹੁ ਜਾਇਆ ਵੇਂਦੀ ਹੈ। ਖਾਣਾ ਇੰਜੇ ਨਾ ਰਿੱਝਣ ਦੇਵੋ, ਭਾਂਡੇ ਕੋ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫਿਰ ਖਾਣੇ ਵਿੱਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ। ਚੰਗਾ ਥੀ ਸੀ ਜੇ ਖਾਣਾ ਬਣਾਵਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾਂ। ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇੱਕ ਗੱਲ ਵਾਲਾ ਮੈਂ ਤੁਹਾ ਕੋ ਦੱਸੇਂਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿੱਚ ਇੱਕ ਦੇ ਉੱਤੇ ਇੱਕ ਭਾਂਡਾ ਰੱਖ ਕੇ ਚੌਲ ਸਬਜ਼ੀ ਇੱਕੋ ਵਾਰੀ ਚ ਬਣਵੇ ਸੀ। ਦਾਲ ਛੋਲੇ ਰਾਜਮਾ ਚੌਲਾਂ ਕੋ ਰਿਝਾਵਣ ਤੋਂ ਪਹਿਲਾਂ ਇਨ੍ਹਾਂ ਕੋ ਪਾਣੀ ਵਿੱਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ। ਇਨ੍ਹਾਂ ਗੱਲਾਂ ਕੋ ਛੋਟੀਆਂ ਛੋਟੀਆਂ ਨਾ ਸਮਝਣਾ, ਇਹ ਗੈਸ ਦੀ ਬਹੁ ਬਚਤ ਕਰੇਂਦੀਆਂ ਹਨ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾ ਕੋ ਸੁਣਵੇਂਦੀ ਹਾਂ ਕੁਝ ਬੋਲੀਆਂ, ਬਹੁ ਮਜ਼ੇਦਾਰ ਹਨ। ਕਲਾਕਾਰ ਹਨ ਸੁਰਿੰਦਰ ਸ਼ਿੰਦਾ।

ਸਾਰੂ ਕੀ ਹੈ ਪੀਚ ਮਨ ਜਾਂਜਣ ਸਾਰੂ ਆਪਾਂ ਨੇ ਪਹਿਲਾਂ ਇਹਨੇ ਕੀ ਹੈ ਪਾਣੀ ਸਾ ਗਿਆ ਗੋਲ ਬਣਾਉਣਾ ਪੜੇ। ਘਰੇਲੂ ਤਰੀਕੋ ਜੀਆਂ ਬਾਤ ਕਰਾਂ ਜਿਵੇਂ ਸਾਰੂ ਕੀ ਆਪਾਂ ਨੇ ਸਿਰਕੋ ਹੈ ਜਾਂ ਬੇਕਿੰਗ ਸੋਡੋ ਜਕੋ ਆਵੇ ਇਸ਼ੂ ਆਪਾਂ ਕੇਵਲ ਕੀ ਹੈ ਅੰਦਾਜ਼ੋ ਲਗਾ ਸਕਾਂ ਪੂਰੋ ਸਹੀ ਆਪਾਂ ਨੇ ਪਤੋ ਕੌਣ ਚੱਲ ਹੈ ਵੀ ਕਿਤੋਂ ਮਾਨ ਹੈ। ਅਗਰ ਆਪਣੇ ਕਨੇ ਕੋਈ ਉਪਕਰਨ ਕੋ ਨਹੀਂ ਤਾਂ ਆਪਾਂ ਇਸ਼ੂ ਵੀ ਆਸਾਨੀ ਸ਼ੂ ਜਾਂਚ ਸਕਾਂ। ਅਮਲੀਏ ਮਾਟੀ ਕੀ ਜਾਂਚ ਸਾਰੂ ਆਪਾਂ ਨੇ ਕੀ ਹੈ ਇੱਕ ਬਰਤਨ ਮੈਂ ਥੋੜ੍ਹੀ ਸੀ ਮਾਟੀ ਲੈ ਗਏ ਔਰ ਵੀ ਮੈਂ ਥੋੜ੍ਹਾ ਸਿਰਕੋ ਡਾਲ ਲਿਆ। ਅਗਰ ਜਾਗ ਔਰ ਬੁਲਬੁਲਾ ਉੱਠੇ ਤਾਂ ਆਪਣੀ ਜੀ ਮਾਟੀ ਹੈ ਬਾਕੀ ਹੈ ਛਾਰੀਏ ਹੈ। ਛਾਰੀਏ ਮਿੱਟੀ ਕੀ ਜਾਂਚ ਸਾਰੂ ਆਪਾਂ ਕਿ ਇੱਕ ਦੂਸਰੇ ਬਰਤਨ ਦੇ ਅੰਦਰ ਮਾਟੀ ਲੈ ਲੈਣੀ ਚਾਹੀਏ ਔਰ ਵੀ ਮੈਂ ਥੋੜ੍ਹਾ ਪਾਣੀ ਮਿਲਾ ਕੇ ਬਿੰਗੋ ਕਿ ਗੋਲ ਸੋ ਮਿਲਾ ਲਈ ਜਾਡੋ ਜਾਡੋ ਲਈ ਸੀ ਬਣਾ ਲਏ ਔਰ ਉੱਪਰ ਛੂੰ ਦੇਖੋ ਬੇਕਿੰਗ ਸੋਡੋ ਆਵੇ ਉਹ ਗਾ ਦੇਣਾ ਚਾਹੀਏ। ਜੇ ਬੁਲਬੁਲਾ ਉੱਠਣ ਲੱਗ ਜਾਏ ਤਾਂ ਮਾਟੀ ਕੀ ਆਪਣੀ ਅਮਲੀ ਹੈ। ਅਗਰ ਆਪਾਂ ਦੋਨਾਂ ਨੂੰ ਕੋਈ ਪ੍ਰਤੀਕਿਰਿਆ ਨਾ ਹੋਏ ਤਾਂ ਬਾ ਮਾਟੀ ਆਪਾਂ ਨੇ ਉਦਾਸੀਨ ਮਾਨ ਲੈਣੀ ਚਾਹੀਏ ਨਾ ਬਾ ਅਮਲੀ ਹੈ ਨਾ ਬਾ ਛਾਰੀਏ ਹੈ। ਦੂਸਰਾ ਜੋ ਤਰੀਕੋ ਹੈ ਉਹ ਤਰੀਕੋ ਵੀ ਪੀ ਐੱਚ ਸਟ੍ਰਿਪ ਹੈ ਜੋ ਕਿ ਬਾਜ਼ਾਰ ਮੈਂ ਮਿਲੇ ਜਿਹਾਂ ਪਾਣੀ ਦਾ ਤਰੀਕਾ ਮੈਂ ਬਤਾਈ ਬਾਈ ਵੀ ਮੈਂ ਕੀ ਹੈ ਖੇਤ ਜਾਂ ਗਮਲੇ ਦੀ ਉੱਪਰੀ ਪਰ ਤਟਾ ਗਏ ਚਾਰੋਂ ਛੇ ਇੰਚ ਗਹਿਰੀ ਮਾਟੀ ਕੋ ਸੈਂਪਲ ਆਪਾਂ ਨੇ ਲੈ ਲੈਣਾ ਚਾਹੀਏ ਔਰ ਮਾਟੀ ਨੇ ਸੁਕਾ ਲੈਣੀ ਚਾਹੀਏ ਔਰ ਵੀ ਮੈਂ ਜਿਹਾ ਕੋਈ ਕੰਕਰ ਹੈ ਪੱਥਰ ਹੈ ਯਾਨੀ ਬਿਨਾਂ ਕਹਿਣ ਕੋ ਮਤਲਬ ਉਹ ਹੈ ਕਿ ਬਿਨਾਂ ਸਾਫ਼ ਕਰ ਦੇਣੀ ਚਾਹੀਏ ਕੰਕਰ ਪੱਥਰ ਹਟਾ ਦੇਣਾ ਚਾਹੀਏ। ਔਰ ਅਬ ਇੱਕ ਗਿਲਾਸ ਮੈਂ ਇੱਕ ਬਾਗ ਮੈਂ ਮਾਟੀ ਔਰ ਦੋ ਬਾਗ ਡਿਸਟਲ ਵਾਟਰ ਜਕੋ ਆਵੇ ਸਾਫ਼ ਪਾਣੀ ਉਹ ਮਿਲਾਉਣਾ ਚਾਹੀਏ। ਇਹ ਗੋਲਨਾ ਚੇਤਰੀਆਂ ਲਾ ਕੇ 20-30 ਮਿੰਟ ਤਾਈਂ ਯਾਨੀ ਅੱਧੋ ਘੰਟਾ ਤਾਈਂ ਛੋੜ ਦੇਣਾ ਚਾਹੀਏ ਤਾਂ ਕਿ ਮਾਟੀ ਕੀ ਹੈ ਨੀਚੇ ਬੈਠ ਜੇ। ਅਬ ਦੇਖੋ ਉੱਪਰ ਸਾਫ਼ ਪਾਣੀ ਹੋਵੇ ਇਹ ਆਪਾਂ ਜੋ ਕਿ ਪੀ ਐੱਚ ਸਟ੍ਰਿਪ ਆਵੇ ਬਿਨ ਡਬਾਉਣੀ ਚਾਹੀਏ ਔਰ ਕਲਰ ਚਾਰਟ ਜਕੋ ਹੋਵੇ ਵੀ ਸ਼ੂ ਰੰਗੋ ਮਿਲਾਨ ਕਰਕੇ ਪੀ ਐੱਚ ਮਾਨ ਕੋ ਆਪਾਂ ਨੇ ਪਤੋ ਲਗਾਉਣਾ ਚਾਹੀਏ। ਪੀ ਐੱਚ ਮਾਨ ਕੇ ਪੈਮਾਨੇ ਕੀ ਆਪਾਂ ਬਾਤ ਕਰਾਂ ਕਿਸਾਨ ਬਾਈਓ ਤੋਂ ਪੀ ਐੱਚ ਜਿਹਾ 7 ਹੈ ਉਹ ਕੀ ਹੈ ਉਦਾਸੀਨ ਹੋਇਆ ਪਾਣੀ ਔਰ ਮਾਟੀ ਖਾਤਰ ਉਹ ਸਭ ਛੂੰ ਅੱਛੋ ਮੰਨੀ ਜਾਵੇ ਪੀ ਐੱਚ 7। ਪੀ ਐੱਚ 7 ਛੂੰ ਜੇ ਕਮ ਹੈ ਯਾਨੀ 0 ਲੈ ਕੇ 6.9 ਤਾਈਂ ਹੈ ਤਾਂ ਬਾ ਅਮਲੀਏ ਮੰਨੀ ਜਾਏ ਔਰ ਪੀ ਐੱਚ ਜਾਂ 7 ਛੂੰ ਜ਼ਿਆਦਾ ਹੈ 7.14 ਹੈ ਤਾਂ ਬਾ ਛਾਰੀਏ ਮੰਨੀ ਜਾਏ। ਤੋ ਖੇਤੀ ਸਰੂ ਜਿਹਾਂ ਸੁਝਾਅ ਹੈ ਤਾਂ ਕਿ ਅਧਿਕਾਂਸ਼ ਜੀ ਫਸਲਾਂ ਹੈ ਔਰ ਮੰਗਾ ਜਿਹਾ ਪੌਦਾ ਹੈ ਬਨ 6-7 ਪੀ ਐੱਚ ਵਾਲੀ ਮਾਟੀ ਸਾਰੋਂ ਵਧੀਆ ਮਾਨੀ ਜਾਵੇ। ਤੋ ਇਹ ਤਰੀਆਂ ਆਪਾਂ ਘਰ ਪਰ ਮਾਟੀ ਕੋ ਜੋ ਕੋ ਪੀ ਐੱਚ ਮਾਨ ਹੈ ਜਾਂ ਪਾਣੀ ਕੋ ਜੋ ਕੋ ਪੀ ਐੱਚ ਮਾਨ ਹੈ ਬਿਨ ਜਾਣ ਸਕਾਂ ਔਰ ਆਪਣੀ ਮਾਟੀ ਕੋ ਪਤੋ ਲਗਾ ਸਕਾਂ ਔਰ ਵੀ ਹਿਸਾਬ ਛੂੰ ਬਿਨ ਮੈਂ ਸੁਧਾਰ ਕਰਕੇ ਔਰ ਅੱਗੇ ਕੀ ਅੱਛੀ ਫਸਲ ਬਾੜੀ ਲੈ ਸਕਾਂ। ਬਾਤਾਂ ਆਪਾਂ ਹੋਰ ਵੀ ਕਰਾਂਗਾ ਪਹਿਲਾਂ ਸੁਣਾਓ ਪਿਆਰੋ ਸੋ ਭਜਨ।